0: ਕਿ ਉਹ ਆਪਣੇ ਗਾਓ ਕਾ ਜੋ ਹੈ ਸ਼ੇਖ ਰਸ਼ੀਦ, ਉਹ ਕਹਿੰਦਾ ਜੀ ਸੱਤੂ ਪੀ ਕੇ ਸਾਰੇ ਸੌ ਜਾਂਦੇ ਨੇ। ਤੋ ਸੱਤੂ ਵਾਲਾ ਕਿ ਦੁਨੀਆ ਮੇ ਸਬਸੇ ਬੇਹਤਰੀਨ ਗਰਮੀਓ ਮੇ ਸਬਸੇ ਬੇਹਤਰੀਨ ਮਸ਼ਰੂਬ ਜੋ ਪੀਨੇ ਵਾਲਾ ਸ਼ਰਬਤ ਹੈ ਵੋ ਸੱਤੂ ਕਾ ਹੋਤਾ ਥਾ, ਸੱਤੂ ਔਰ ਗੁੜ ਕਾ। ਤੋ ਆਜ ਹਮਾਰੇ ਲਈ ਵੋ ਹਮਾਰੇ ਗਲੋ ਮੇ ਫਸ ਜਾਤਾ ਹੈ, ਗਲੇ ਪੀ ਨਹੀਂ ਸਕਤੇ ਹਮ ਲੋਗ ਸੱਤੂ ਕੋ। ਤੋ ਰਾਜਾ ਸਾਹਿਬ ਮੈਂ ਆਪਣੇ ਭਾਈਓ ਸੇ ਮਾਜ਼ਰਤ ਕਰਤਾ ਹੂੰ ਕਿ ਜਿਨਕੋ ਮੇਰੀ ਬਾਤ ਬੁਰੀ ਲਗੀ ਹੋ, ਲੇਕਿਨ ਆਪਣੀ ਨਸਲ ਕੋ ਆਪਣੇ ਆਪ ਕੋ ਬਚਾਏ। ਅਬ ਯੇ ਆਜ ਉਨ੍ਹੋਂਨੇ ਏਕ ਖਬਰ ਦੀ ਹੈ ਕਿ ਅਬ ਲੋਗ ਜੋ ਹੈ ਵੋ ਬਾਹਰ ਕੇ ਮੁਲਕੋਂ ਕੇ ਅੰਦਰ ਪਲਾਸਟਿਕ ਕਾਰਡ ਇਸਤੇਮਾਲ ਕਰਨੇ ਕੀ ਬਜਾਏ ਕੈਸ਼ ਇਸਤੇਮਾਲ ਕਰ ਰਹੇ ਹੈ। ਦੇਖੀਏ ਇਨ੍ਹੋਂਨੇ ਕਿਤਨੀ ਜ਼ਹੀਨ ਕੌਮ ਹੈ, ਯੇ ਇਨ੍ਹੋਂਨੇ ਕੈਸੀ ਨਜ਼ਰ ਰੱਖੀ ਹੋਈ ਹੈ ਕਿ ਯੇ ਛੁੱਟੀਓ ਪੇ ਗਏ ਹੈ ਲੇਕਿਨ ਵਹਾਂ ਪੇ ਕਾਰਡ ਇਸਤੇਮਾਲ ਨਹੀਂ ਕਰ ਰਹੇ ਤਾਂ ਕਿ ਪਤਾ ਨਾ ਲੱਗੇ, ਲੇਕਿਨ ਵਹਾਂ ਪੇ ਕੈਸ਼ ਇਸਤੇਮਾਲ ਕਰ ਰਹੇ ਹੈ ਔਰ ਕੈਸ਼ ATM ਮੇਂ ਸੇ ਕੈਸ਼ ਨਿਕਾਲ ਕੇ ਉਸਕੋ ਇਸਤੇਮਾਲ ਕਰ ਰਹੇ। ਤੋ ਯੇ ਚੀਜ਼ ਜੋ ਹੈ ਯੇ ਨੋਟੇਬਲ ਹੈ ਔਰ ਇਸਕੀ ਪ੍ਰੋਬਲਮ ਜੋ ਹੈ ਆਗੇ ਜਾ ਕੇ ਆਏਗੀ, ਕਿਉਂਕਿ ਇਨ੍ਹੋਂਨੇ ਕੌਮ ਕੋ ਕੁਛ ਨਾ ਕੁਛ ਤੋ ਦਿਖਾਣਾ ਕਿ ਹਮਨੇ ਕਿਆ ਕਰ ਰਹੇ ਹੈ। ਕਿਉਂਕਿ ਯੇ ਜੋ ਗ੍ਰੀਨਲੈਂਡ ਕਾ ਮਸਲਾ ਹੈ, ਯੇ ਅਮੇਰਿਕਾ ਨੇ ਬਿਲਕੁਲ ਜੈਸੇ ਵੋ ਇਰਾਨ ਕੇ ਸਾਥ ਜੰਗ ਖਤਮ ਨਹੀਂ ਕਰ ਰਹਾ, ਉਹ ਅਰਬੋਂ ਕੋ ਔਰ ਮੁਸਲਮਾਨੋ ਕੋ ਆਪਸ ਮੇਂ ਲੜਾ ਰਹਾ, ਇਸੀ ਤਰੀਕੇ ਸੇ ਵੋ ਡੈਨਮਾਰਕ ਔਰ ਯੂਰਪ ਕੇ ਅੰਦਰ ਵੀ ਫਸਾਦਾਤ ਪੈਦਾ ਕਰੇਗਾ। ਕਿਉਂਕਿ ਅਮੇਰਿਕਾ ਇਸ ਵਕਤ ਪੈਨੀਲੈਸ ਹੁਆ ਹੁਆ ਹੈ, ਭੁੱਖਾ ਹੁਆ ਹੁਆ ਹੈ, ਇੰਗਲੈਂਡ ਵੀ ਭੁੱਖਾ ਹੁਆ ਹੈ ਔਰ ਯੇ ਜੋ ਮੁਲਕ ਹੈ ਇਨਕੇ ਪਾਸ ਸਰਮਾਏ ਕੀ ਕਮੀ ਹੈ, ਯੇ ਕਰਜ਼ ਮੇਂ ਫੰਸੇ ਹੋਏ ਹੈ ਔਰ ਇਨਕੋ ਕਿਆ ਚਾਹੀਏ ਪੈਸਾ, ਯੇ ਪੈਸਾ ਕੈਸੇ ਲੈ ਸਕਤੇ ਹੈ ਕਿ ਯੇ ਆਪਣਾ ਅਸਲਾ ਬਣਾਏ, ਅਸਲਾ ਇਸਤੇਮਾਲ ਕਰੇ, ਦੁਨੀਆ ਮੇਂ ਜੰਗ ਹੋ ਔਰ ਇਨਸੇ ਲੋਕ ਅਸਲਾ ਖਰੀਦੇ ਔਰ ਯੇ ਜੋ ਹੈ ਉਸ ਅਸਲਾ ਔਰ ਬਰੂਦ ਵੇਚ ਕੇ ਤੋ ਯੇ ਪੈਸੇ ਜੋ ਹੈ ਆਪਣੇ ਘਰ ਲੈ ਕੇ। ਤੋ ਰਾਜਾ ਸਾਹਿਬ ਯੇ ਹਕੀਕਤ ਹੈ, ਅਗਰ ਆਜ ਵੀ ਹਮ ਇਸ ਹਕੀਕਤ ਸੇ ਮੂੰਹ ਨਹੀਂ ਮੋੜੇਂਗੇ ਔਰ ਆਪਣੇ ਆਪ ਕੋ ਸਹੀ ਨਹੀਂ ਕਰੇਂਗੇ ਤੋ ਮੁਝੇ ਨਹੀਂ ਲੱਗਤਾ ਕਿ ਜੋ ਹਮਾਰੇ ਬਾਤੇਂ ਹਮ ਰੋਜ਼ਾਨਾ ਬਾਤੇਂ ਵੀ ਕਰੇ ਤੋ ਯੇ ਕਭੀ ਵੀ ਨਹੀਂ ਮਾਨੇਂਗੇ। ਤੋ ਆਪ ਦੇਖੀਏਗਾ ਕਿ ਇਸ ਸਮਰ ਮੇਂ ਤੋ ਹਮ ਬਾਤ ਕਰ ਰਹੇ ਹੈ, ਲੇਕਿਨ ਹੋ ਸਕਤਾ ਹੈ ਕਿ ਯੇ ਛੁੱਟੀਓ ਕੇ ਬਾਅਦ ਜਬ ਟੈਕਸੀਓ ਕੀ ਨਈ ਸੈਲਸਕੇਪ ਜੋ ਹੈ ਵੋ ਜਾਰੀ ਹੋ ਸਾਰੀ ਹੋ ਜਾਏਗੀ ਔਰ ਫਿਰ ਕ੍ਰਿਸਮਸ ਪੇ ਔਰ ਉਸਕੇ ਬਾਅਦ ਜੋ ਹੈ ਯੇ ਜੋ ਬੜੇ ਬੜੇ ਸੈਲਸਕੇਪ ਹੈ, DSB ਯਹਾਂ ਕੇ ਰੇਲਵੇ ਔਰ ਦੂਸਰੀ ਜੋ ਬੜੀ ਬੜੀ ਮਿਨਿਸਟਰੀਜ਼ ਹੈ, ਜਬ ਵੋ ਯੇ ਸਸਤੀ ਟੈਕਸੀਆਂ ਜੋ ਹੈ ਵੋ ਲੈਣੀ ਸ਼ੁਰੂ ਕਰ ਦੇਗੀ ਤੋ ਫਿਰ ਵੋਨਮੈਨੋ ਕਾ ਕਿਆ ਹਾਲ ਹੋਗਾ, ਵੋ ਬੇਚਾਰੇ ਪਸੀਨੇ ਮੇਂ ਜਾਏਂਗੇ, ਕਿਉਂਕਿ ਵੋ ਇਸੀ ਬਾਤ ਮੇਂ ਖੁਸ਼ ਹੈ ਕਿ ਇਸ ਵਕਤ ਹਮੇ ਕਾਮ ਥੋੜਾ ਬਹੁਤ ਤੋਂ ਮਿਲ ਰਿਹਾ, ਲੇਕਿਨ ਜਬ ਬਿਲਕੁਲ ਹੀ ਕਾਮ ਖਤਮ ਹੋ ਜਾਏਗਾ ਫਿਰ ਵੋ ਕਿਆ ਕਰੇਂਗੇ, ਆਪਣੇ ਅਖਰਾਜਾਤ ਕੈਸੇ ਪੂਰੇ ਕਰੇਂਗੇ, ਕਿਉਂਕਿ ਜਿਤਨੇ ਵੀ ਔਰ ਗਿਫਟਾਂ ਹੈ ਵੋ ਤੋ ਉਸੀ ਤਰ੍ਹਾਂ ਹੀ ਰਹੇਂਗੇ, ਤੋ ਵੋ ਕਹਾਂ ਸੇ ਪੈਸਾ ਲੇਂਗੇ। ਤੋ ਰਾਜਾ ਸਾਹਿਬ ਯੇ ਤਕਲੀਫਾਂ ਅਗਰ ਯੇ ਆਜ ਵੀ ਇਸਕੇ ਉੱਪਰ ਬਹਿਸ ਨਹੀਂ ਕਰਤੇ, ਆਜ ਵੀ ਯੇ ਇਕੱਠੇ ਨਹੀਂ ਹੋਤੇ ਔਰ ਝੂਠ ਕਾ ਝੂਠ ਬੋਲਨੇ ਮੇਂ ਯੇ ਮਾਹਿਰ ਹੈ ਔਰ ਅਗਰ ਯੇ ਝੂਠ ਬੋਲਤੇ ਰਹੇ ਇੱਕ ਦੂਸਰੇ ਕੇ ਸਾਥ ਤੋ ਫਿਰ ਯੇ ਕਭੀ ਵੀ ਸਾਹਮਣੇ ਨਹੀਂ ਆ ਸਕਤੇ। ਜੀ ਰਾਜਾ ਸਾਹਿਬ,
1: ਸ਼ਾਹ ਸਾਹਿਬ ਆਪਕਾ ਬਹੁਤ ਸ਼ੁਕਰੀਆ, ਆਪਨੇ ਕੀਮਤੀ ਟਾਈਮ ਸ਼ੇਅਰ ਕੀਆ,
0: ਬਹੁਤ ਬਹੁਤ ਸ਼ੁਕਰੀਆ ਰਾਜਾ ਸਾਹਿਬ।
2: سامعین کرام، FM 92.9 پر ہم ریڈیو آپ کی آواز کے ساتھ آپ کی خدمت میں حاضر ہیں۔